0: ਸੰਡੇ ਸ਼ਾਮ ਦਾ ਸੈਟ ਦਾ ਲੋ ਰਿਮਾਈਂਡਰ 6 ਤੋਂ 8 ਵਜੇ ਆਪਣਾ ਪੰਜਾਬ ਲੈ ਕੇ ਆਉਂਦਾ ਹੈ ਚਟਪਟੇ ਟੌਪਿਕਸ ਸਪਾਈਸੀ ਗੱਲਾਂ ਤੇ ਫੁੱਲ ਆਨ ਪੰਜਾਬੀ ਕਲਚਰ ਦੀਆਂ ਵਾਈਬਸ ਜਿਵੇਂ ਕਹਿੰਦੇ ਨੇ ਜਿੱਥੇ ਪੰਜਾਬੀ ਉੱਥੇ ਮਸਤੀ ਪੱਕੀ ਸੋ ਥੋੜਾ ਹੱਸਣਾ ਥੋੜਾ ਸੋਚਣਾ ਸਭ ਕੁਝ ਮਿਲੇਗਾ ਸਿਰਫ ਔਨ ਈਸਟ ਐਫ ਐਮ ਕੈਨੀਅਸ ਪ੍ਰੀਮੀਅਰ ਏਸ਼ੀਅਨ ਮਿਕਸ ਹਰ ਐਤਵਾਰ 6 ਤੋਂ 8 ਵਜੇ ਆਪਣਾ ਪੰਜਾਬ ਸਪੌਂਸਰਡ ਬਾਈ ਦਾ ਈਸਟ ਅਫਰੀਕਨ ਰਾਮਗੜੀਆ ਬੋਰਡ ਲੇਟ ਨਾ ਹੋਵੋ ਪਰ ਪੰਜਾਬੀ ਟਾਈਮਿੰਗ ਦੀ ਇਜਾਜ਼ਤ ਹੈ
1: A few weeks ago, we sold 100 tickets for 100 bob. Told people nothing. They trusted us anyway. Turns out, they were right too. Because tequila deserves more than a shot glass. On Saturday, July 25th, experience the Agave Affair, Nairobi's first premium tequila celebration. A premium variety of tequila brands, curated tasting, great music, and great company. All happening at KICC. One night, bold flavors, unforgettable memories. Don't watch it on everyone's stories. Be in it. Alibad tickets are now live at ticketyetu.com. The Agave Affair. Drink responsibly, not for sale to persons under 18.
2: Back to Kenya's premier Asian Mix. East FM.